ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਜਸਪਾਲ ਕੌਰ ਤੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਵਾਰਤਾ। ਇਸ ਤੋਂ ਇਲਾਵਾ ਮਾਤਾ ਦੀਆਂ ਭੇਟਾਂ ਵੀ ਸੁਣਾਂਗੇ। ਅੱਜ 12 ਸਤੰਬਰ ਏ ਤੇ ਅੱਜ ਦਾ ਦਿਨ ਸੰਯੁਕਤ ਰਾਸ਼ਟਰ ਦੱਖਣ ਤੋਂ ਦੱਖਣ ਸਹਿਯੋਗ ਦਿਵਸ ਵਜੋਂ ਮਨਾਇਆ ਜਾਂਦਾ ਏ। ਇਸ ਦਿਨ ਦਾ ਮੁੱਖ ਉਦੇਸ਼ ਵਿਕਾਸਸ਼ੀਲ ਦੇਸ਼ਾਂ ਵੱਲੋਂ ਇੱਕ ਦੂਜੇ ਨਾਲ ਆਪਣੇ ਗਿਆਨ, ਤਜਰਬੇ, ਹੁਨਰ, ਤਕਨਾਲੋਜੀ ਅਤੇ ਸਫਲ ਤਰੀਕਿਆਂ ਨੂੰ ਸਾਂਝਾ ਕਰਨਾ ਏ। ਇਹ ਦਿਨ ਦੱਖਣ ਤੋਂ ਦੱਖਣ ਅੰਤਰਰਾਸ਼ਟਰੀ ਸਹਿਯੋਗ ਦੀ ਮਹੱਤਤਾ ਤੇ ਜ਼ੋਰ ਦਿੰਦਾ ਏ। ਜਲਵਾਯੂ ਪਰਿਵਰਤਨ ਹੋਵੇ, ਖੁਰਾਕ ਸੁਰੱਖਿਆ ਜਾਂ ਸਿਹਤ ਸੰਕਟ, ਅਜੋਕੇ ਸਮੇਂ ਵਿੱਚ ਕੋਈ ਵੀ ਦੇਸ਼ ਇਕੱਲਾ ਵਿਸ਼ਵਿਕ ਚੁਣੌਤੀਆਂ ਦਾ ਹੱਲ ਨਹੀਂ ਕਰ ਸਕਦਾ। ਇਹ ਸਿਰਫ ਦੇਸ਼ਾਂ ਵਿਚਕਾਰ ਸਹਿਯੋਗ ਦੀ ਗੱਲ ਨਹੀਂ, ਸਗੋਂ ਬਰਾਬਰੀ ਨਾਲ ਸਿੱਖਣ ਅਤੇ ਸਾਂਝੇ ਤੌਰ ਤੇ ਅੱਗੇ ਵਧਣ ਦੀ ਸੋਚ ਏ, ਜਿਸ ਦੇ ਤਹਿਤ ਇੱਕ ਦੇਸ਼ ਦਾ ਤਜਰਬਾ ਦੂਸਰੇ ਦੇਸ਼ ਲਈ ਕਿਸੇ ਵੀ ਚੁਣੌਤੀ ਜਾਂ ਸਮੱਸਿਆ ਦਾ ਹੱਲ ਬਣ ਸਕਦਾ ਏ। ਦੱਖਣ ਤੋਂ ਦੱਖਣ ਸਹਿਯੋਗ ਸਾਨੂੰ ਯਾਦ ਦਿਵਾਉਂਦਾ ਏ ਕਿ ਭਾਵੇਂ ਦੁਨੀਆਂ ਵਿੱਚ ਵੱਖ ਵੱਖ ਦੇਸ਼ ਨੇ, ਵੱਖ ਵੱਖ ਭਾਸ਼ਾਵਾਂ ਨੇ, ਵੱਖ ਵੱਖ ਸੱਭਿਆਚਾਰ ਨੇ, ਪਰ ਸਾਡੀਆਂ ਕਈ ਚੁਣੌਤੀਆਂ ਅਤੇ ਟੀਚੇ ਸਾਂਝੇ ਨੇ। ਗਿਆਨ ਸਾਂਝਾ ਕਰਨ ਨਾਲ ਗਿਆਨ ਘਟਦਾ ਨਹੀਂ, ਸਗੋਂ ਵੱਧਦਾ ਏ। ਤਜਰਬੇ ਸਾਂਝੇ ਕਰਨ ਨਾਲ ਨਵੇਂ ਹੱਲ ਨਿਕਲਦੇ ਨੇ ਅਤੇ ਸਹਿਯੋਗ ਨਾਲ ਉਹ ਕੰਮ ਵੀ ਮੁਮਕਿਨ ਨੇ ਜੋ ਇਕੱਲੇ ਕਰਨਾ ਕਿਸੇ ਵੀ ਦੇਸ਼ ਲਈ ਮੁਸ਼ਕਲ ਹੋ ਸਕਦਾ ਏ। ਦੱਖਣ ਦੱਖਣ ਸਹਿਯੋਗ ਵਿਕਾਸ ਦਾ ਇੱਕ ਮਹੱਤਵਪੂਰਨ ਤੱਤ ਏ, ਜਿਸ ਦੇ ਨਤੀਜੇ ਦੇਸ਼ਾਂ ਵਿਚਕਾਰ ਅਸਮਾਨਤਾਵਾਂ ਨੂੰ ਦੂਰ ਕਰਨ ਅਤੇ ਟਿਕਾਊ ਵਿਕਾਸ ਦੇ ਹਰੇਕ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦੇ ਨੇ। ਇਹ ਤਾਂ ਗੱਲ ਹੋਈ ਦੱਖਣ ਤੋਂ ਦੱਖਣ ਸਹਿਯੋਗ ਬਾਰੇ, ਤੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪਰਵੇਜ਼ ਪੇਜ਼ੀ ਤੇ ਸਲੀਮ ਦੀ ਗਾਈ ਮਾਤਾ ਦੀ ਇਸ ਭੇਂਟ ਦੇ ਨਾਲ। ਆਏ ਦਰਸ਼ਨ ਕਰਨ ਪੁਜਾਰੀ ਮਖੋਲ ਬੂਹੇ ਮੰਦਰਾਂ ਦੇ,

0: ਮਾਤਾ ਦੀ ਇਹ ਭੇਂਟ ਤੁਸੀਂ ਊਸ਼ਾ ਮੰਗੇਸ਼ਕਰ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਹੁਣ ਪੇਸ਼ ਹੈ ਵਾਰਤਾ ਅੱਜ ਦੇ ਬੱਚੇ ਅਤੇ ਵੀਡੀਓ ਖੇਡਾਂ ਤੇ ਵਾਰਤਾਕਾਰ ਨੇ ਨਿਰਮਲ ਰਾਣੀ।
1: ਅੱਜ ਕੱਲ ਮੋਬਾਈਲ ਤੇ ਵੀਡੀਓ ਗੇਮਸ ਖੇਲਣ ਦਾ ਸਿਲਸਿਲਾ ਚੱਲ ਰਿਹਾ ਹੈ, ਚਾਹੇ ਉਹ ਬੱਚੇ ਵੱਡੇ ਹੋਣ, ਇੱਥੋਂ ਤੱਕ ਕਿ ਬਜ਼ੁਰਗ ਕਿਉਂ ਨਾ ਹੋਣ, ਜ਼ਿਆਦਾਤਰ ਵਕਤ ਮੋਬਾਈਲ ਤੇ ਗੇਮਸ ਖੇਲਣ ਤੇ ਹੀ ਬਿਤਾ ਦਿੰਦੇ ਹਨ। ਲੋਕ ਸੋਚਣ ਲੱਗਦੇ ਹਨ ਕਿ ਆਪਣਾ ਟਾਈਮ ਮੋਬਾਈਲ ਤੇ ਗੇਮਸ ਖੇਡ ਕੇ ਹੀ ਬਿਤਾਈਏ। ਬੱਚੇ ਅਤੇ ਵੀਡੀਓ ਗੇਮ ਦਾ ਰਿਸ਼ਤਾ ਅੱਜ ਦੇ ਸਮੇਂ ਵਿੱਚ ਬਹੁਤ ਗਹਿਰਾ ਹੋ ਗਿਆ ਹੈ। ਲੋਕ ਇਹ ਸਮਝਣ ਲੱਗ ਪਏ ਹਨ ਕਿ ਮੋਬਾਈਲ ਦੇ ਬਿਨਾਂ ਕੋਈ ਵੀ ਕੰਮ ਸੰਭਵ ਨਹੀਂ ਹੈ। ਅੱਜ ਦੇ ਸਮੇਂ ਵਿੱਚ ਮੋਬਾਈਲ ਫੋਨ ਸਾਡੇ ਜੀਵਨ ਦਾ ਅਹਿਮ ਹਿੱਸਾ ਬਣ ਗਿਆ ਹੈ। ਅੱਜ ਕੱਲ ਲੋਕਾਂ ਨੂੰ ਸਾਰੇ ਜ਼ਰੂਰੀ ਕੰਮ ਮੋਬਾਈਲ ਤੇ ਹੀ ਸੰਭਾਲਦੇ ਹਨ। ਵੈਸੇ ਵਿਅਸਤ ਤੋਂ ਵਿਅਸਤ ਇਨਸਾਨ ਵੀ ਫੋਨ ਇਸਤੇਮਾਲ ਕਰਨ ਵਾਸਤੇ ਵਕਤ ਨਿਕਾਲ ਲੈਂਦਾ ਹੈ। ਜੇਕਰ ਤੁਸੀਂ ਖਾਲੀ ਹੋ ਤਾਂ ਇਹ ਤੁਹਾਡਾ ਵਧੀਆ ਵਕਤ ਬਿਤਾਉਣ ਦਾ ਜ਼ਰੀਆ ਬਣ ਜਾਂਦਾ ਹੈ। ਮੋਬਾਈਲ ਫੋਨ ਦੇ ਬਿਨਾਂ ਲੋਕ ਆਪਣੀ ਦਿਨਚਰਿਆ ਦੀ ਕਲਪਨਾ ਵੀ ਨਹੀਂ ਕਰਦੇ। ਸੰਚਾਰ ਦਾ ਹਰਮਨ ਪਿਆਰਾ ਸਾਧਨ ਮੋਬਾਈਲ ਫੋਨ, ਜਿਸ ਨੂੰ ਸੈੱਲ ਫੋਨ ਵੀ ਕਹਿੰਦੇ ਹਨ, ਵਰਤਮਾਨ ਸੰਸਾਰ ਵਿੱਚ ਸੰਚਾਰ ਦਾ ਸਭ ਤੋਂ ਹਰਮਨ ਪਿਆਰਾ ਸਾਧਨ ਬਣ ਗਿਆ ਹੈ। ਅੱਜ ਤੁਸੀਂ ਭਾਵੇਂ ਕਿਤੇ ਵੀ ਹੋਵੋ, ਤੁਹਾਨੂੰ ਇੱਧਰ ਉੱਧਰ ਕੋਈ ਨਾ ਕੋਈ ਸੈੱਲ ਫੋਨ ਉੱਤੇ ਗੱਲਾਂ ਕਰਦਾ ਦਿਸ ਪਵੇਗਾ, ਜਾਂ ਘੱਟੋ ਘੱਟ ਕਿਸੇ ਦੀ ਜੇਬ ਜਾਂ ਪਰਸ ਵਿੱਚ ਮੋਬਾਈਲ ਦੀ ਘੰਟੀਬਾਜ਼ੀ ਜ਼ਰੂਰ ਸੁਣ ਪਏਗੀ। ਪਰ ਅੱਜ ਇਹ ਅਜਿਹੀ ਜ਼ਰੂਰਤ ਦੀ ਚੀਜ਼ ਬਣ ਗਈ ਹੈ। ਮੋਬਾਈਲ ਫੋਨ ਦੇ ਆਉਣ ਨਾਲ ਸਾਡੇ ਜੀਵਨ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ, ਪਰ ਇਸ ਦੀ ਬੇਲੋੜੀ ਵਰਤੋਂ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੋਇਆ। ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਆਮ ਗੱਲ ਹੈ। ਬੱਚਿਆਂ ਤੇ ਵੀਡੀਓ ਗੇਮਾਂ ਦੇ ਮਾੜੇ ਪ੍ਰਭਾਵ ਪੈਂਦੇ ਜਾ ਰਹੇ ਹਨ। ਉਹਨਾਂ ਦੀ ਸਿਹਤ, ਪੜ੍ਹਾਈ ਅਤੇ ਵਿਵਹਾਰ ਤੇ ਮਾੜਾ ਅਸਰ ਪੈਂਦਾ ਹੈ। ਇਸ ਕਾਰਨ ਅੱਖਾਂ ਕਮਜ਼ੋਰ ਹੋ ਸਕਦੀਆਂ ਹਨ, ਸੁਭਾਅ ਚਿੜਚਿੜਾ ਹੋ ਸਕਦਾ ਹੈ ਅਤੇ ਬੱਚੇ ਪਰਿਵਾਰ ਤੋਂ ਦੂਰ ਹੋ ਸਕਦੇ ਹਨ। ਮਾਨਸਿਕ ਤਣਾਅ ਜਾਂ ਗੇਮਿੰਗ ਲੱਤ ਦਾ ਸ਼ਿਕਾਰ ਹੋ ਸਕਦੇ ਹਨ। ਨੀਂਦ ਦੀ ਸਮੱਸਿਆ ਹੋ ਸਕਦੀ ਹੈ। ਲਗਾਤਾਰ ਗੇਮਾਂ ਖੇਡਣ ਨਾਲ ਦਿਮਾਗ ਵਿੱਚ ਡੋਪਾਮਾਈਨ ਦਾ ਪੱਧਰ ਵੱਧ ਜਾਂਦਾ ਹੈ, ਜਿਸ ਨਾਲ ਬੱਚੇ ਇਸ ਦੇ ਆਦੀ ਹੋ ਜਾਂਦੇ ਹਨ ਅਤੇ ਗੇਮ ਨਾ ਮਿਲਣ ਤੇ ਗੁੱਸਾ ਜਾਂ ਰੋਣਾ ਸ਼ੁਰੂ ਕਰ ਦਿੰਦੇ ਹਨ। ਜਿਵੇਂ ਕਿ ਅਸੀਂ ਆਪਣੇ ਬੱਚਿਆਂ ਅਤੇ ਕਿਸ਼ੋਰਾਂ ਨੂੰ ਵੀਡੀਓ ਗੇਮਾਂ ਖੇਡਣ ਲਈ ਸਕਰੀਨਾਂ ਦੀ ਵਰਤੋਂ ਜ਼ਿਆਦਾ ਕਰਕੇ ਦੇਖਦੇ ਹਾਂ ਤੇ ਬਹੁਤ ਸਾਰੇ ਮਾਪੇ ਸੋਚਦੇ ਹਨ ਕਿ ਬੱਚਿਆਂ ਦਾ ਮੋਬਾਈਲ ਦੇਖਣਾ ਬਹੁਤ ਹੋ ਗਿਆ ਹੈ। ਲੋਕ ਡਿਜੀਟਲ ਸਕਰੀਨਾਂ ਵੱਲ ਘੂਰਦੇ ਰਹਿੰਦੇ ਹਨ ਤੇ ਬਹੁਤ ਜ਼ਿਆਦਾ ਸਮਾਂ ਬਿਤਾ ਰਹੇ ਹਨ, ਪਰ ਜਦੋਂ ਤੁਹਾਡੇ ਬੱਚੇ ਦਿਨ ਭਰ ਹੋਮਵਰਕ ਕਰਨ ਤੋਂ ਬਾਅਦ, ਤਾਂ ਕਿ ਇਹ ਠੀਕ ਹੈ ਜੇਕਰ ਉਹ ਆਪਣੇ ਦੋਸਤਾਂ ਨਾਲ ਕੁਝ ਘੰਟੇ ਗੇਮ ਵਿੱਚ ਬਿਤਾਉਂਦੇ ਹਨ, ਤਾਂ ਜਦੋਂ ਵੀਡੀਓ ਗੇਮ ਦੀ ਜ਼ਿੰਦਗੀ ਅਸਲ ਜ਼ਿੰਦਗੀ ਦੇ ਸਮੇਂ ਨੂੰ ਪਰਿਵਾਰ ਅਤੇ ਦੋਸਤਾਂ ਨਾਲ ਬਦਲ ਦਿੰਦੀ ਹੈ, ਤਾਂ ਕਿ ਇਹ ਨਸ਼ੇ ਦੀ ਨਿਸ਼ਾਨੀ ਹੈ। ਕਿਉਂ ਲੱਗਦੀ ਹੈ ਗੇਮ ਦੀ ਲੱਤ? ਸਧਾਰਨ ਦਿਖਾਈ ਦੇਣ ਵਾਲੀਆਂ ਗੇਮ ਇਸ ਤੋਂ ਪ੍ਰਾਪਤ ਆਨੰਦ ਨੂੰ ਮਹਿਸੂਸ ਕਰਨ ਲਈ ਨਸ਼ੇ ਦਾ ਰੂਪ ਲੈ ਲੈਂਦੀਆਂ ਹਨ। ਬੱਚੇ ਆਸਾਨ ਬੋਰਿੰਗ ਗੇਮਸ ਨਹੀਂ ਖੇਡਣਾ ਚਾਹੁੰਦੇ, ਉਹ ਗੇਮਸ ਤੇ ਜ਼ਿਆਦਾ ਧਿਆਨ ਦਿੰਦੇ ਹਨ ਜੋ ਚੁਣੌਤੀਆਂ ਨੂੰ ਸਵੀਕਾਰ ਕਰਕੇ ਪ੍ਰਾਪਤੀ ਦੀ ਮੰਗ ਕਰਦੀਆਂ ਹਨ। ਥੋੜੇ ਸਮੇਂ ਦੀ ਵਰਚੁਅਲ ਪ੍ਰਾਪਤੀ ਉਹਨਾਂ ਨੂੰ ਇੱਕ ਮਿਸ਼ਨ ਦਾ ਹਿੱਸਾ ਹੋਣ ਦਾ ਅਹਿਸਾਸ ਕਰਾਉਂਦੀ ਹੈ, ਜਿਸ ਨੂੰ ਉਹ ਉਤਸੁਕਤਾ ਨਾਲ ਖੇਡਦੇ ਰਹਿੰਦੇ ਹਨ। ਗੁਰਦਾਸਪੁਰ ਦੇ ਇੱਕ ਬੱਚੇ ਨੇ ਆਨਲਾਈਨ ਗੇਮ ਖੇਡ ਆਪਣੇ ਪਰਿਵਾਰ ਦੇ ਕਈ ਹਜ਼ਾਰ ਰੁਪਏ ਉਡਾ ਦਿੱਤੇ। ਬੱਚੇ ਦੀ ਮਾਤਾ ਨੇ ਦੱਸਿਆ ਕਿ ਉਸਦਾ ਪੁੱਤਰ ਪਿਛਲੇ 3-4 ਮਹੀਨਿਆਂ ਤੋਂ ਆਨਲਾਈਨ ਗੇਮ ਖੇਡ ਰਿਹਾ ਸੀ। ਬੱਚੇ ਰਵਾਇਤੀ ਖੇਡਾਂ ਨੂੰ ਛੱਡ ਮੋਬਾਈਲ ਗੇਮਾਂ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ, ਜਿਸ ਕਰਕੇ ਉਹਨਾਂ ਦਾ ਆਰਥਿਕ ਅਤੇ ਸਰੀਰਕ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ। ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਪਰਿਵਾਰ ਦੇ ਹੋਸ਼ ਉੱਡ ਗਏ। ਬੱਚਾ ਆਪਣੇ ਪਿਤਾ ਦੀ ਜੇਬ ਵਿੱਚ ਪੈਸੇ ਚੋਰੀ ਕਰ ਗੇਮ ਲਈ ਆਨਲਾਈਨ ਰਿਚਾਰਜ ਕਰਵਾਉਂਦਾ ਸੀ। ਆਨਲਾਈਨ ਗੇਮ ਦੀ ਲੱਤ ਨੇ ਬੱਚਿਆਂ ਨੂੰ ਚੋਰ ਵੀ ਬਣਾ ਦਿੱਤਾ। ਇਸ ਮਾਮਲੇ ਸੰਬੰਧੀ ਇੱਕ ਹੋਰ ਬੱਚੇ ਦੀ ਮਾਤਾ ਨੇ ਦੱਸਿਆ ਕਿ

ਉਸ ਦਾ ਪੁੱਤਰ 6ਵੀਂ ਜਮਾਤ ਵਿੱਚ ਪੜ੍ਹ ਰਿਹਾ ਹੈ ਅਤੇ ਪਿਛਲੇ ਕਈ ਮਹੀਨਿਆਂ ਤੋਂ ਆਨਲਾਈਨ ਗੇਮ ਖੇਡ ਰਿਹਾ ਸੀ ਅਤੇ ਪਹਿਲਾਂ ਉਹਨਾਂ ਕੋਲੋਂ 100 ਤੋਂ 200 ਰੁਪਏ ਰਿਚਾਰਜ ਕਰਵਾਉਣ ਲਈ ਮੰਗਦਾ ਸੀ। ਫਿਰ ਉਸਦੀ ਇਹ ਲੱਤ ਵੱਧਦੀ ਚਲੀ ਗਈ ਅਤੇ ਸ਼ੁਰੂਆਤ ਵਿੱਚ 500 ਰੁਪਏ ਆਪਣੇ ਪਾਪਾ ਦੀ ਜੇਬ ਵਿੱਚੋਂ ਕੱਢਣੇ ਸ਼ੁਰੂ ਕੀਤੇ। ਬਾਅਦ ਵਿੱਚ ਇਹ ਪੈਸੇ ਵੱਧਦੇ ਗਏ ਅਤੇ ਇੱਕ ਦਿਨ ਉਸਨੇ 18,000 ਰੁਪਏ ਦੀ ਚੋਰੀ ਕੀਤੀ, ਜਿਸ ਦੇ ਬਾਅਦ ਉਹਨਾਂ ਵੱਲੋਂ ਇਸਦੀ ਜਾਂਚ ਕੀਤੀ ਤਾਂ ਉਹਨਾਂ ਦਾ ਬੇਟਾ ਹੀ ਚੋਰੀ ਕਰ ਗੇਮ ਲਈ ਰਿਚਾਰਜ ਕਰਵਾਉਂਦਾ ਸੀ। ਮੌਜੂਦਾ ਸਮੇਂ ਵਿੱਚ ਬੱਚੇ ਆਨਲਾਈਨ ਗੇਮਿੰਗ ਦਾ ਸ਼ਿਕਾਰ ਤਾਂ ਹੋ ਹੀ ਰਹੇ ਹਨ। ਬੱਚੇ ਆਪਣੇ ਮਾਪਿਆਂ ਦੇ ਉਲਟ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ। ਜੇਕਰ ਬੱਚਿਆਂ ਨੂੰ ਗੇਮ ਖੇਡਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਉਹ ਹਿੰਸਕ ਹੁੰਦੇ ਜਾ ਰਹੇ ਹਨ। ਬੱਚੇ ਇਹਨਾਂ ਖੇਡਾਂ ਦੇ ਆਦੀ ਹੋਣ ਕਾਰਨ ਹਮਲਾਵਰ ਹੋ ਜਾਂਦੇ ਹਨ, ਆਪਣੀਆਂ ਭਾਵਨਾਵਾਂ ਤੇ ਉਹਨਾਂ ਦਾ ਕੰਟਰੋਲ ਖਤਮ ਹੋ ਜਾਂਦਾ ਹੈ, ਚੰਗੇ ਮਾੜੇ ਦੀ ਪਛਾਣ ਨਹੀਂ ਕਰ ਸਕਦੇ। ਖੇਡਾਂ ਦੇ ਨਾਇਕ ਐਕਸ਼ਨ ਅਕਸਰ ਹਿੰਸਾ ਨਾਲ ਭਰੇ ਹੁੰਦੇ ਹਨ। ਅਜਿਹੇ ਚ ਮਾਤਾ ਪਿਤਾ ਬੱਚਿਆਂ ਨੂੰ ਗੇਮਸ ਖੇਡਣ ਤੋਂ ਰੋਕਦੇ ਹਨ ਤਾਂ ਉਹ ਖੁਦ ਦੀ ਜਾਨ ਦੇਣ ਦੀ ਸੋਚਦੇ ਹਨ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਇੱਥੋਂ ਤੱਕ ਕਿ ਮਾਰਨ ਦੀ ਵੀ ਸੋਚਦੇ ਹਨ। ਇਸ ਦਾ ਵੱਡਾ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਕਈ ਵਾਰ ਘਰ ਦੇ ਵੱਡੇ ਲੋਕ ਵੀ ਇਸ ਤਰ੍ਹਾਂ ਦੀਆਂ ਗੇਮਸ ਖੇਡਦੇ ਹਨ। ਬੱਚੇ ਜਦੋਂ ਉਹਨਾਂ ਨੂੰ ਅਜਿਹਾ ਕਰਦੇ ਦੇਖਦੇ ਹਨ ਤਾਂ ਉਹ ਵੀ ਇਹਨਾਂ ਖੇਡਾਂ ਨੂੰ ਖੇਡਣਾ ਚਾਹੁੰਦੇ ਹਨ। ਪਹਿਲਾਂ ਲੁੱਕ ਲੁੱਕ ਕੇ ਫਿਰ ਖੁੱਲਿਆ। ਮਾਤਾ ਪਿਤਾ ਦੀ ਅਣਦੇਖੀ ਵੀ ਵੱਡਾ ਕਾਰਨ ਹੈ। ਅੱਜ ਕੱਲ ਦੀਆਂ ਗੇਮਾਂ ਵੀ ਕਾਫੀ ਹਮਲਾਵਰ ਹੁੰਦੀਆਂ ਜਾਂਦੀਆਂ ਹਨ। ਜੋ ਬੱਚਾ ਇਸ ਨੂੰ ਖੇਡਦਾ ਹੈ ਉਹ ਰਿਐਲਿਟੀ ਅਤੇ ਵਰਚੁਅਲ ਦੁਨੀਆਂ ਦਰਮਿਆਨ ਫਰਕ ਨਹੀਂ ਕਰ ਸਕਦਾ ਅਤੇ ਖੁਦ ਨੂੰ ਉਸ ਵਰਚੁਅਲ ਦੁਨੀਆਂ ਦਾ ਹੀ ਹਿੱਸਾ ਮੰਨ ਲੈਂਦਾ ਹੈ। ਇਸ ਦੇ ਲਈ ਮਾਂ ਬਾਪ, ਖਾਣ ਪੀਣ, ਲਾਈਫ ਸਟਾਈਲ ਅਤੇ ਦੋਸਤ ਜ਼ਿੰਮੇਦਾਰ ਹਨ। ਇੱਕ ਪਾਸੇ ਤਾਂ ਅਸੀਂ ਮੰਗ ਕਰਦੇ ਹਾਂ ਕਿ ਬੱਚਿਆਂ ਨੂੰ ਅਜਿਹੀਆਂ ਗੱਲਾਂ ਤੋਂ ਦੂਰ ਰੱਖੋ ਜੋ ਉਹਨਾਂ ਨੂੰ ਹਿੰਸਕ ਬਣਾਉਂਦੀਆਂ ਹਨ, ਪਰ ਵਪਾਰ ਅਤੇ ਬਾਜ਼ਾਰ ਨੂੰ ਦੇਖੋ ਕਿ ਉਹ ਬੱਚਿਆਂ ਨੂੰ ਅਜਿਹੇ ਖਿਡੌਣੇ ਅਤੇ ਆਨਲਾਈਨ ਖੇਡਾਂ ਉਪਲਬਧ ਕਰਵਾਉਂਦਾ ਹੈ ਜੋ ਵੱਧ ਤੋਂ ਵੱਧ ਹਿੰਸਾ ਨਾਲ ਭਰੇ ਹੁੰਦੇ ਹਨ। ਹਿੰਸਕ ਵਿਵਹਾਰ ਬੱਚਿਆਂ ਦੇ ਦਿਮਾਗ ਦੀ ਲਾਈਫ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦਾ ਹੈ। ਸਿੰਗਲ ਪਰਿਵਾਰਾਂ ਵਿੱਚ ਮਾਪੇ ਇੰਨੇ ਰੁੱਝੇ ਹੁੰਦੇ ਹਨ ਕਿ ਉਹਨਾਂ ਕੋਲ ਬੱਚਿਆਂ ਨਾਲ ਗੱਲ ਕਰਨ ਦਾ ਜ਼ਿਆਦਾ ਸਮਾਂ ਨਹੀਂ ਹੁੰਦਾ। ਉਹ ਅਕਸਰ ਇਸ ਗੱਲ ਤੇ ਵੀ ਨਜ਼ਰ ਨਹੀਂ ਰੱਖ ਸਕਦੇ ਕਿ ਬੱਚੇ ਕੀ ਕਰ ਰਹੇ ਹਨ, ਕੀ ਖੇਡ ਰਹੇ ਹਨ, ਉਹਨਾਂ ਦੇ ਦੋਸਤ ਕਿਹੜੇ ਕਿਹੜੇ ਹਨ। ਦੋਸਤਾਂ ਨਾਲ ਵੀ ਬੱਚੇ ਗੇਮਸ ਦਾ ਨਸ਼ਾ ਅੱਜ ਕੱਲ ਦੇ ਬੱਚਿਆਂ ਨੂੰ ਇੰਨਾ ਚੜ ਗਿਆ ਹੈ ਕਿ ਆਸ ਪਾਸ ਦੀ ਦੁਨੀਆਂ ਨੂੰ ਹੀ ਭੁੱਲਦੇ ਜਾ ਰਹੇ ਹਨ ਤੇ ਗੇਮਸ ਕਿਸ ਤਰ੍ਹਾਂ ਬੱਚਿਆਂ ਦੀ ਹੈਲਥ ਨੂੰ ਖਰਾਬ ਕਰ ਰਹੀਆਂ ਹਨ। ਜਿਹੜੇ ਬੱਚੇ ਮੋਬਾਈਲ ਜ਼ਿਆਦਾ ਦੇਖਦੇ ਹਨ ਉਹਨਾਂ ਬੱਚਿਆਂ ਵਿੱਚ ਅੱਜ ਕੱਲ ਆਟਿਜ਼ਮ ਸਪੈਕਟ੍ਰਸ ਡਿਸਆਰਡਰ ਨਾਮਕ ਬਿਮਾਰੀ ਦੀ ਸਮੱਸਿਆ ਦੇਖਣ ਲਈ ਮਿਲ ਰਹੀ ਹੈ। ਇਸ ਪ੍ਰੋਬਲਮ ਵਿੱਚ ਵੀ ਬੱਚਾ ਆਪਣੀ ਹੀ ਧੁਨ ਵਿੱਚ ਖੋਇਆ ਰਹਿੰਦਾ ਹੈ, ਬੁਲਾਉਣ ਤੇ ਸੁਣਦਾ ਨਹੀਂ ਅਤੇ ਬੱਚੇ ਜਲਦੀ ਬੋਲ ਨਹੀਂ ਪਾਉਂਦੇ, ਲੇਟ ਬੋਲਦੇ ਹਨ। ਅੱਜ ਕੱਲ ਮਾਵਾਂ ਬੱਚਾ ਜਿਸ ਤਰ੍ਹਾਂ ਹੀ ਰੋਣ ਲੱਗਦਾ ਹੈ ਤੇ ਘਰ ਦੇ ਕੰਮਾਂ ਨੂੰ ਨਿਪਟਾਉਣ ਦੇ ਚੱਕਰ ਵਿੱਚ ਮੋਬਾਈਲ ਬੱਚੇ ਦੇ ਹੱਥ ਵਿੱਚ ਫੜਾ ਦਿੰਦੀਆਂ ਹਨ। ਇਸ ਤਰ੍ਹਾਂ ਹੀ ਬੱਚਿਆਂ ਨੂੰ ਫੋਨ ਦੀ ਲੱਤ ਲੱਗ ਜਾਂਦੀ ਹੈ। ਮੋਬਾਈਲ ਤੇ ਨਿਕਲਣ ਵਾਲੀਆਂ ਰੇਡੀਏਸ਼ਨ ਕਿੰਨੀਆਂ ਖਤਰਨਾਕ ਹੁੰਦੀਆਂ ਹਨ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ 24 ਘੰਟੇ ਸਾਡੇ ਤੇ ਸਾਡੇ ਬੱਚਿਆਂ ਨਾਲ ਰਹਿਣ ਵਾਲਾ ਮੋਬਾਈਲ ਕਿੰਨਾ ਖਤਰਨਾਕ ਹੈ। ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਦੂਰ ਰੱਖਣਾ ਚਾਹੀਦਾ ਹੈ। ਬਹੁਤ ਸਾਰੇ ਬੱਚੇ ਅਤੇ ਕਿਸ਼ੋਰ ਵੀਡੀਓ ਗੇਮਾਂ ਖੇਡਣਾ ਪਸੰਦ ਕਰਦੇ ਹਨ, ਲੇਕਿਨ ਅਸੀਂ ਇਹਨਾਂ ਦੇ ਬਾਰੇ ਵਿੱਚ ਨੁਕਸਾਨ ਜ਼ਿਆਦਾ ਸੁਣਦੇ ਆ ਰਹੇ ਹਾਂ। ਹਰੇਕ ਚੀਜ਼ ਦੇ ਦੋ ਪਹਿਲੂ ਹੁੰਦੇ ਹਨ, ਇੱਕ ਚੰਗਾ ਤੇ ਇੱਕ ਬੁਰਾ, ਲੇਕਿਨ ਠੀਕ ਸਮੇਂ ਅਤੇ ਠੀਕ ਤਰੀਕੇ ਨਾਲ ਵੀਡੀਓ ਗੇਮ ਖੇਡਣ ਮਾਨਸਿਕ ਤਣਾਅ ਸਮੱਸਿਆ ਦਾ ਸਮਾਧਾਨ ਇਕਾਗਰਤਾ ਵਿੱਚ ਸੁਧਾਰ ਹੁੰਦਾ ਹੈ। ਇਹ ਤਣਾਅ ਘੱਟ ਕਰਨ ਦਾ ਨਿਰਣੇ ਲੈਣ ਮਲਟੀਪਲੇਅਰ ਗੇਮਸ ਸਮਾਜਿਕ ਜੜਾ ਵਧਾਉਣ ਵਿੱਚ ਮਦਦ ਕਰਦੇ ਹਨ। ਗੇਮ ਦੇ ਦੌਰਾਨ ਇਕਾਗਰਤਾ ਅਤੇ ਯਾਦਾਸ਼ਤ ਜ਼ਿਆਦਾ ਬਿਹਤਰ ਹੋ ਜਾਂਦੀ ਹੈ ਕਿਉਂਕਿ ਪੂਰਾ ਫੋਕਸ ਅਤੇ ਧਿਆਨ ਗੇਮ ਵੱਲ ਬਣਿਆ ਰਹਿੰਦਾ ਹੈ। ਕਈ ਗੇਮਾਂ ਵਿੱਚ ਪਹੇਲੀਆਂ ਅਤੇ ਰਣਨੀਤਿਕ ਚੁਣੌਤੀਆਂ ਨੂੰ ਸੁਲਝਾਉਣਾ ਹੁੰਦਾ ਹੈ, ਜਿਸ ਨਾਲ ਦਿਮਾਗ ਦੀ ਲਾਜ਼ੀਕਲ ਸਮਝ ਮਜ਼ਬੂਤ ਹੁੰਦੀ ਹੈ। ਸਕਰੀਨ ਤੇ ਚੱਲ ਰਹੀਆਂ ਗਤੀਵਿਧੀਆਂ ਅਤੇ ਹੱਥਾਂ ਦੇ ਮੂਵਮੈਂਟ ਵਿੱਚ ਤਾਲਮੇਲ ਬਿਹਤਰ ਹੁੰਦਾ ਹੈ। ਮਲਟੀਪਲੇਅਰ ਗੇਮਸ ਅਤੇ ਦੋਸਤਾਂ ਦੇ ਨਾਲ ਜੁੜਨ ਅਤੇ ਟੀਮ ਵਰਕ ਸਿੱਖਣ ਦਾ ਸ਼ਾਨਦਾਰ ਜ਼ਰੀਆ ਹੈ। ਕਈ ਇਸ ਤਰ੍ਹਾਂ ਦੇ ਗੇਮਸ ਹਨ ਜਿਹੜੇ ਇਤਿਹਾਸ, ਭੂਗੋਲ ਅਤੇ ਵਿਗਿਆਨ ਦੇ ਨਾਲ ਜੁੜੀ ਜਾਣਕਾਰੀਆਂ ਨੂੰ ਮਨੋਰੰਜਕ ਤਰੀਕੇ ਨਾਲ ਸਿਖਾਉਂਦੇ ਹਨ। ਵੀਡੀਓ ਗੇਮਸ ਖੇਡਣ ਨਾਲ ਦਿਮਾਗ ਤੇਜ਼ ਹੁੰਦਾ ਹੈ, ਤਣਾਅ ਘੱਟ ਹੁੰਦਾ ਹੈ, ਸਮੱਸਿਆ ਹੱਲ ਕਰਨ ਦੇ ਹੁਨਰ ਵਿੱਚ ਸੁਧਾਰ ਹੁੰਦਾ ਹੈ ਅਤੇ ਫੈਸਲੇ ਲੈਣ ਦੀ ਸਮਰੱਥਾ ਵੱਧਦੀ ਹੈ। ਦਿਮਾਗ ਦੀ ਕਾਰਜ ਪ੍ਰਣਾਲੀ ਵਿੱਚ ਸੁਧਾਰ ਹੁੰਦਾ ਹੈ ਅਤੇ ਤੇਜ਼ ਫੈਸਲੇ ਲੈਣਾ ਅਤੇ ਵਿਅਕਤੀ ਦੀ ਪ੍ਰਤੀਕਿਰਿਆ ਦਾ ਸਮਾਂ ਤੇਜ਼ ਹੁੰਦਾ ਹੈ। ਉਹ ਜ਼ਿੰਦਗੀ ਵੀ ਤੇਜ਼ੀ ਨਾਲ ਫੈਸਲੇ ਲੈਣ ਦੇ ਯੋਗ ਬਣਦੇ ਹਨ। ਵੀਡੀਓ ਗੇਮ
गेम्स खिडारियों नूं इक्को समय कई चीज़ां ते ध्यान देण

0: ਪ੍ਰੇਰਿਤ ਕਰਦੀਆਂ ਹਨ। ਇਸ ਨਾਲ ਯਾਦਾਸ਼ਤ ਮਜ਼ਬੂਤ ਹੁੰਦੀ ਹੈ ਅਤੇ ਰਚਨਾਤਮਕਤਾ ਨੂੰ ਬੜਾਵਾ ਮਿਲਦਾ ਹੈ। ਇੱਕ ਸੀਮਿਤ ਸਮੇਂ ਤੱਕ ਗੇਮਿੰਗ ਕਰਨਾ ਨਾਲ ਦਿਮਾਗ ਨੂੰ ਤਾਜ਼ਗੀ ਮਿਲਦੀ ਹੈ ਅਤੇ ਦਿਨ ਭਰ ਦਾ ਤਣਾਅ ਤੇ ਚਿੰਤਾ ਘੱਟ ਹੋ ਸਕਦੀ ਹੈ। ਇਹ ਮਨੋਰੰਜਨ ਦਾ ਇੱਕ ਵਧੀਆ ਸਾਧਨ ਹੈ ਜੋ ਖੁਸ਼ੀ ਦਾ ਅਹਿਸਾਸ ਕਰਵਾਉਂਦਾ ਹੈ। ਮਲਟੀਪਲੇਅਰ ਅਤੇ ਆਨਲਾਈਨ ਗੇਮਸ ਖੇਡਣ ਨਾਲ ਦੂਜਿਆਂ ਨਾਲ ਮਿਲ ਕੇ ਕੰਮ ਕਰਨ ਅਤੇ ਸਹਿਯੋਗ ਦੀ ਭਾਵਨਾ ਪੈਦਾ ਹੁੰਦੀ ਹੈ। ਵਿਦੇਸ਼ੀ ਭਾਸ਼ਾਵਾਂ ਦੇ ਖਿਡਾਰੀਆਂ ਨਾਲ ਗੱਲਬਾਤ ਕਰਨ ਅਤੇ ਗੇਮ ਦੀ ਕਹਾਣੀ ਨੂੰ ਸਮਝਣ ਨਾਲ ਨਵੀਆਂ ਭਾਸ਼ਾਵਾਂ ਸਿੱਖਣ ਵਿੱਚ ਵੀ ਮਦਦ ਮਿਲਦੀ ਹੈ। ਕਈ ਅਧਿਐਨਾਂ ਵਿੱਚ ਮੰਨਿਆ ਗਿਆ ਹੈ ਕਿ ਸੀਮਿਤ ਸਮੇਂ ਤੱਕ ਐਕਸ਼ਨ ਗੇਮਸ ਖੇਡਣ ਨਾਲ ਅੱਖਾਂ ਅਤੇ ਹੱਥਾਂ ਦਾ ਤਾਲਮੇਲ ਬਿਹਤਰ ਹੁੰਦਾ ਹੈ ਅਤੇ ਨਜ਼ਰ ਵਿੱਚ ਸੁਧਾਰ ਹੋ ਸਕਦਾ ਹੈ। ਵੀਡੀਓ ਗੇਮ ਦੇ ਫਾਇਦੇ ਉਦੋਂ ਹੀ ਮਿਲਦੇ ਹਨ ਜਦੋਂ ਇਹਨਾਂ ਨੂੰ ਇੱਕ ਸੀਮਿਤ ਸਮੇਂ ਤੱਕ ਸ਼ੌਕ ਦੇ ਰੂਪ ਵਿੱਚ ਖੇਡਿਆ ਜਾਵੇ, ਨਾ ਕਿ ਲੱਤ ਦੇ ਰੂਪ ਵਿੱਚ, ਕਿਉਂਕਿ ਅਤਿ ਹਰੇਕ ਚੀਜ਼ ਦੀ ਬੁਰੀ ਹੁੰਦੀ ਹੈ।
1: ਹੁਣੇ ਤੁਸੀਂ ਸੁਣ ਰਹੇ ਸੀ ਨਿਰਮਲ ਰਾਣੀ ਦੀ ਵਾਰਤਾ, ਅੱਜ ਦੇ ਬੱਚੇ ਅਤੇ ਵੀਡੀਓ ਖੇਡਾਂ। ਹੁਣ ਸੁਣਦੇ ਹਾਂ ਸੁਦੇਸ਼ ਕੁਮਾਰੀ ਦੀ ਆਵਾਜ਼ ਵਿੱਚ ਮਾਤਾ ਦੀ ਇਹ ਪੇਂਟ। ਦਰ ਤੇ ਸਵਾਲੀ ਖੜਿਆ, ਮੈਂ ਗੱਲ ਪਾ ਕੇ ਲਾਲ ਚੁੰਨੀਆਂ।

ਸੁਦੇਸ਼ ਕੁਮਾਰੀ ਦੀ ਗਾਈ ਮਾਤਾ ਦੀ ਇਸ ਪੇਂਟ ਤੋਂ ਬਾਅਦ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਪੇਸ਼ ਏ ਅਮਰਜੀਤ ਬਿਜਲੀ ਦੀ ਗਾਈ ਮਾਤਾ ਦੀ ਇਹ ਪੇਂਟ। ਤੇਰਾ ਦਿੱਤਾ ਖਾਈਦਾ, ਤੇਰਾ ਦਿੱਤਾ ਪਾਈਦਾ, ਤੇਰੇ ਬੱਚਿਆਂ ਨੂੰ ਨਹੀਂ ਓ ਕੁਝ ਹੋਰ ਚਾਹੀਦਾ।

ਮਾਤਾ ਦੀ ਇਹ ਭੇਂਟ ਤੁਸੀਂ ਅਮਰਜੀਤ ਬਿਜਲੀ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਆਸ ਹੈ ਕਿ ਅੱਜ ਦਾ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਹੈ। ਹੁਣ ਜਸਪਾਲ ਕੌਰ ਨੂੰ ਇਜਾਜ਼ਤ ਦਿਓ।

0: ਵੱਖ ਇਥੋਪੀਆ ਦੇ ਪ੍ਰਧਾਨ ਮੰਤਰੀ ਡਾਕਟਰ ਅਬੀ ਅਹਿਮਦ ਅਲੀ ਨਾਲ ਦੁਵੱਲੀ ਗੱਲਬਾਤ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਦੋਵਾਂ ਨੇਤਾਵਾਂ ਦਰਮਿਆਨ ਹੋਈ ਚਰਚਾ ਦਾ ਉਦੇਸ਼ ਦੁਵੱਲੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਸੀ। ਦੋਵਾਂ ਨੇਤਾਵਾਂ ਨੇ ਆਰਥਿਕ ਸਹਿਯੋਗ, ਰੱਖਿਆ ਅਤੇ ਸੁਰੱਖਿਆ ਭਾਈਵਾਲੀ ਤੇ ਸਮਰੱਥਾ ਨਿਰਮਾਣ ਸਮੇਤ ਮੁੱਖ ਖੇਤਰਾਂ 'ਚ ਪ੍ਰਗਤੀ ਦੀ ਸਮੀਖਿਆ ਕੀਤੀ। ਦੋਵਾਂ ਨੇਤਾਵਾਂ ਨੇ ਆਪਸੀ ਹਿੱਤ ਦੇ ਖੇਤਰੀ ਤੇ ਆਲਮੀ ਮੁੱਦਿਆਂ ਉੱਤੇ ਵੀ ਵਿਚਾਰ ਸਾਂਝੇ ਕੀਤੇ ਤੇ ਬਹੁਪੱਖੀ ਫੋਰਮਾਂ 'ਚ ਨਜ਼ਦੀਕੀ ਸਹਿਯੋਗ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ 18ਵੇਂ ਬ੍ਰਿਕਸ ਸੰਮੇਲਨ 'ਚ ਇਥੋਪੀਆ ਦੀ ਹਿੱਸੇਦਾਰੀ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਦੀ ਮੌਜੂਦਗੀ ਨੇ ਗਲੋਬਲ ਸਾਊਥ ਦੀ ਸਮੂਹਕ ਆਵਾਜ਼ ਨੂੰ ਹੋਰ ਮਜ਼ਬੂਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਵੀ ਦੁਵੱਲੀ ਗੱਲਬਾਤ ਕੀਤੀ। ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਨੇ ਵਪਾਰ ਤੇ ਨਿਵੇਸ਼, ਰੱਖਿਆ ਤੇ ਸੁਰੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਸਮੇਤ ਵੱਖ ਵੱਖ ਖੇਤਰਾਂ 'ਚ ਦੁਵੱਲੇ ਸਹਿਯੋਗ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਫਰਵਰੀ ਮਹੀਨੇ 'ਚ ਪ੍ਰਧਾਨ ਮੰਤਰੀ ਮੋਦੀ ਦੀ ਮਲੇਸ਼ੀਆ ਯਾਤਰਾ ਦੌਰਾਨ ਹੋਈ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਆਸੀਆਨ ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨ 'ਚ ਮਲੇਸ਼ੀਆ ਦੇ ਨਿਰੰਤਰ ਸਮਰਥਨ ਦੀ ਸ਼ਲਾਘਾ ਕੀਤੀ। ਦੋਵਾਂ ਨੇਤਾਵਾਂ ਨੇ ਆਪਸੀ ਹਿੱਤ ਦੇ ਮੁੱਖ ਖੇਤਰੀ ਤੇ ਆਲਮੀ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਅਤੇ ਭਾਰਤ ਮਲੇਸ਼ੀਆ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਅੱਗੇ ਵਧਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ। ਪ੍ਰਧਾਨ ਮੰਤਰੀ ਨੇ ਆਬੂ ਧਾਬੀ ਦੇ ਵਲੀ ਅਹਿਦ ਸ਼ਹਿਜ਼ਾਦੇ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਾਹਿਆਨ ਅਤੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਲੇ ਮਿਨ ਹੁੰਗ ਨਾਲ ਵੀ ਦੁਵੱਲੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੀ ਦੁਵੱਲੀ ਗੱਲਬਾਤ ਕਰਨਗੇ। 18ਵਾਂ ਬ੍ਰਿਕਸ ਸਿਖਰ ਸੰਮੇਲਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਸ਼ੁਰੂ ਹੋ ਰਿਹਾ ਹੈ। ਦੋ ਦਿਨਾਂ ਦੇ ਇਸ ਵਿਸ਼ਵ ਪੱਧਰੀ ਸੰਮੇਲਨ 'ਚ ਵਿਕਾਸਸ਼ੀਲ ਅਤੇ ਉੱਭਰਦੇ ਅਰਥਚਾਰਿਆਂ ਵਾਲੇ 11 ਦੇਸ਼ ਸ਼ਾਮਲ ਹੋਣਗੇ। ਇਨ੍ਹਾਂ 'ਚ ਬ੍ਰਾਜ਼ੀਲ, ਚੀਨ, ਮਿਸਰ, ਇਨ੍ਹਾਂ ਦਾ ਮੁਕਾਬਲਾ ਜਾਪਾਨ ਨਾਲ ਹੋਵੇਗਾ। ਖਾਸ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ ਇਥੋਪੀਆ ਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀਆਂ ਸਮੇਤ ਕਈ ਬ੍ਰਿਕਸ ਨੇਤਾਵਾਂ ਨਾਲ ਦੁਵੱਲੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਨੇ ਅੱਜ ਆਪਣੇ 7 ਸਾਲ ਮੁਕੰਮਲ ਕਰ ਲਏ ਨੇ। ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਦੇ ਦੂਜੇ ਪੜਾਅ ਤਹਿਤ 18,70,000 ਮਕਾਨਾਂ ਨੂੰ ਮਨਜ਼ੂਰੀ ਦਿੱਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅੱਜ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਤੇ ਹਾਕੀ ਵਿੱਚ ਭਾਰਤ ਦੱਖਣੀ ਕੋਰੀਆ ਨੂੰ 5-1 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਅਨ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਗਿਆ ਹੈ। ਇਹਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: ਆਦਾਬ, ਇਹ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਹਬੀਬ ਰਹਿਮਾਨ। भारत की सदारत में ब्रिक्स सरबराह मीटिंग नई दिल्ली में शुरू होने वाली है। दो रोजा सरबराह मीटिंग में आलमी रहनुमाओं की शिरकत के दरमियान आलमी तर्ज हुक्मरानी, कसीर जहदी तजारत, सिक्योरिटी और सप्लाई चैन से मुतालिक उमूर पर तवज्जो मरकूज की जाएगी। वजीर आजम नरेंद्र मोदी आज शाम चीन के सदर शी जिनफिंग के साथ दो तरफा बातचीत करेंगे। जनाब मोदी ने मलेशिया के हमनसब अनवर इब्राहिम के साथ दो तरफा बातचीत की। उन्होंने आसियान भारत ताल्लुकात को मजबूत बनाने में मलेशिया की मुसलसल हिमायत को सराहा। वजीर आजम मोदी ने इथोपिया के अपने हमनसब डॉक्टर आबी अहमद अली अबूजबी के वली अहद शेख खालिद बिन मोहम्मद बिन जायद अल नहियान और वियतनाम के वजीर आजम ले मिन हुंग के साथ दो तरफा मुदाकरा किए। यमन में हौथी बागियों ने बहर अहमर में वाक़ अहम तजारती गुजरगाह के कलीदी अहमियत के हामिल जजीरों पर कब्जा कर लिया है, जिससे बहर अहमर की अहम पहरी तजारतगाह पर उनकी गिरफ्त मजबूत हो गई है। सऊदी अरब ने हमले के बाद कलीदी तेल पाइपलाइन को बंद कर दिया है। भारतीय महकमे मौसमियात ने आज छत्तीसगढ़, तेलंगाना और विदर्भ में शदीद से बहुत शदीद बारिश के लिए ऑरेंज अलर्ट जारी किया है। हॉकी में भारतीय ख्वातीन की टीम ने जनूबी कोरिया को 1-5 से शिकस्त देकर जूनियर एशिया कप 2026 के फाइनल में जगह बना ली है। यह मुकाबला चीन के शहर मोची में खेला गया। और यूएस ओपन टेनिस में दफाई चैंपियन आरियाना सबालिन्का आज रात न्यूयॉर्क के फाइनल में दूसरे दर्जे की खिलाड़ी एलेना रैबाकिना का सामना करेंगी। अब खबरें तफसील से। भारत की सदारत में ब्रिक्स सरबराह मीटिंग नई दिल्ली में शुरू होने वाली है। वजीर आजम नरेंद्र मोदी ने आज नई दिल्ली में 18वीं ब्रिक्स सरबराह मीटिंग के मौके पर इथोपिया के अपने हमनसब डॉक्टर आबी अहमद अली के साथ दो तरफा बातचीत की। वजारत खारजा ने एक बयान में कहा कि दोनों रहनुमाओं ने दो तरफा कलीदी शराकत दारी को मजीद मजबूत बनाने के लिए मुख्तलिफ उमूर पर तबादला ख्याल किया।